0: ਸਿੰਚਾਈ ਗਈਆਂ ਕਰਦੇ
1: ਖੇਤਾਂ ਇਹ ਕੁੱਲਾ ਨਾ ਸਰ ਇਹ ਮਟੋਰੇ ਦੇ ਕੋਲ ਆਉਂਦੀ ਨਾ
0: ਹਾਂਜੀ ਯਾਨੀ ਕਿ ਪੱਕੀਆਂ ਨਾ ਕੁੱਲਾ ਨਾ
1: ਪੱਕੀਆਂ ਕੁੱਲਾ ਨਾ ਪਹਿਲਾਂ ਆਉਂਦੀ ਸੀ ਕੱਚੀਆਂ
0: ਅੱਛਾ
1: ਪਹਿਲਾਂ ਨਹੀਂ ਬੜਾ ਹੁਣ ਰਗਣ ਦਿਨ ਰਾਤੀ ਫਰਕ ਹੈ ਆਹ ਮਟੋਰ ਹੋਣਾ ਨਾ
0: ਹਾਂਜੀ
1: ਕਹਿਣ ਪਾਣੀ ਇੱਥੇ ਪੁੱਜ ਜਾਂਦਾ
0: ਅੱਛਾ
1: ਹੁਣ ਹੁਣ ਹੱਟੋ ਬੱਟਾ ਵੀ ਨਹੀਂ ਦਿਓ
0: ਹਾਂਜੀ
1: ਹੁਣ ਕੁੱਲਾ ਬਣੀ ਆ
0: ਤਾਂ ਦੇਖਾ ਪਾਣੀ ਦਾ ਖੇਤੀ ਤਾਂ ਇਹ ਬੜਾ ਜ਼ਰੂਰੀ ਹੁੰਦਾ ਕਿ ਅਗਰ ਪਾਣੀ ਹੈ ਤਾਂ ਹਾਂ ਕੁਝ ਵੀ ਫਸਲ ਉਗਾਈ ਸਕਦੇ ਨੇ ਨਾ ਜੀਆਂ ਇਹ ਬਤਾ ਵਰਖਾ ਵੀ ਖੂਬ ਹੋਈਆਂ
1: ਬੜੀ ਵਰਖਾ
0: ਕੁੱਲਾ ਪਾਣੀ ਖਰਾ ਹੁੰਦਾ ਰਿਹਾ
1: ਹੁਣ ਉਹ ਚਲੇ ਪਾਣੀ ਹੋਰ ਬੜਬੜ ਚਲੇ
0: ਅੱਛਾ ਜੀਆਂ ਕੁੱਲਾ ਦੇ ਕੋਣ ਐਸੇ ਦਿੱਖ ਤੋਂ ਕੋਣ ਕਰਦਾ ਕੁੱਲਾ ਦੀ
1: ਹਾਂ ਆ ਦੁਲਾਪੁਰ ਦੇ ਸੇ ਲੱਗ ਗਏ
0: ਅੱਛਾ
1: ਜਮਾਨਾ ਵਾਲ ਲੱਗ ਗਏ ਜਮਾਨਾ ਵਾਲ ਦੇ ਸਾਡਾ ਕੁੱਲੀ ਇੱਕ
0: ਹਾਂਜੀ
1: ਫਿਰ ਜਦ ਨੂੰ ਕੋਈ ਬੜਾ ਕੰਮ ਪੀ ਜਾਂਦਾ ਹੈ
0: ਹਾਂਜੀ
1: ਤਾਂ ਗਰਾਂ ਦੇ ਜਾਂਦੇ ਕੰਮ ਕਰਨਾ
0: ਅੱਛਾ
1: ਕਿੱਥੇ ਹੋ ਕੇ ਸਾਰੀਆਂ ਜਾਣਾ ਫਿਰ ਇਹ ਰਾਤ ਬਰਾਤ ਲਾਣਾ ਪੈਂਦੀ ਹਾਂਜੀ ਪੱਠੀਆਂ ਸੇੜਨਾ ਪੈਂਦਾ ਰਾਤੀ ਜਾਣਾ ਪੈਂਦਾ
0: ਹਾਂਜੀ
1: ਕੋਈ ਐਮਰਜੈਂਸੀ ਹੋ ਜਾਂਦੀ ਤਾਂ ਉਹਦੀ ਦੇ ਨਾਲ ਪਾਣੀ ਨਹੀਂ ਮਿਲਦਾ
0: ਹਾਂਜੀ
1: ਤਾਂ ਐਮਰਜੈਂਸੀ 'ਚ ਹਾਂਜੀ ਪਾਣੀ ਰਾਤੀ ਮਿਲਦਾ ਫਿਰ
0: ਅੱਛਾ ਅੱਛਾ
1: ਇਹ ਲਾਸਟ ਗਰਾਂ ਸਾਡਾ ਮਿਆਲੂ ਕਨ ਪਨੈਕੜ
0: ਹਾਂਜੀ
1: ਸਾਰੇ ਪਨੈਕੜੀ ਤੇ ਥੱਲੇ ਮਿਆਲੂ ਹੈ
0: ਹਾਂਜੀ
1: ਹਾਂ ਰਾਤੀ ਲਾਂਦੇ ਕਈ ਦਿਨ ਜਦ ਵੀ ਖੁੱਲਾ ਪਾਣੀ ਹੋਣਾ
0: ਹਾਂਜੀ
1: ਤਾਂ ਨਹੀਂ
0: ਅੱਛਾ
1: ਆਪਣਾ ਆਪਣਾ ਸੇੜਾ
0: ਕਹਿੰਦੇ ਦੇਖਾ ਚਲੋ ਹਲਵਾਈਆਂ ਚਲੋ ਪਾਉਂਦੀਆਂ ਨੇ ਫਸਲਾਂ ਬੀਜਣੀਆਂ ਟਾਈਮ ਤਾਂ ਪਾਣੀ ਦੀ ਬੜੀ ਮਾਰ ਮਾਰ
1: ਬੜ ਮਾਰ ਮੈਂ ਸਮਝੋ ਮਿੰਟਾਂ ਸਕਿੰਟਾਂ ਪਾਣੀ ਆਉਂਦਾ ਕੋਈ ਟਾਈਮ ਖਾਤਾ ਟਾਈਮ ਟਾਈਮ ਦੀ ਗੱਲ ਹੁੰਦੀ
0: ਕਹਿੰਦਾ ਕਈ ਵਾਰੀ ਇੰਝ ਵੀ ਹੁੰਦਾ ਕਿ ਕਈ ਤਾਂ ਘਰ ਸੁੱਤੇ ਰਹੀ ਜਾਂਦੇ ਕਹਿੰਦਾ ਕਈ ਵੀ ਆ ਗਏ ਫਟੀਆਂ ਸੇੜੀ ਜਾਂਦੇ
1: ਸੇੜੀ ਜਾਂਦੇ ਬਸ ਐਸਾ ਹੋ
0: ਬੋਧੀ ਸਿੰਘ ਜੀ ਇਸ ਤੋਂ ਬਾਅਦ ਗੱਲ ਕਰਦੇ ਨੇ ਕਿ ਜਿਹੜੀ ਤੁਸੀਂ ਇੱਥੋਂ ਖੇਤੀਬਾੜੀ ਕਰਦੇ ਹਨ ਤੁਹਾਡਾ ਜਿਹੜਾ ਇਲਾਕਾ ਹੈ ਇੱਥੋਂ ਕੋਈ ਫਸਲ ਜੋ ਉਜਾੜ ਵਗੈਰਾ ਤਾਂ ਨਹੀਂ ਹੈ ਕੁਸੀ
1: ਦੀ ਉਜਾੜ ਵਾਰ ਬਾਂਦਰ ਸੂਰ
0: ਹਾਂਜੀ
1: ਗੂੰਦ ਗਾਈ
0: ਅੱਛਾ
1: ਇਹ ਬੜੀਆਂ ਗੂੰਦ ਗਾਈ ਬੜੀ ਮਦਦ
0: ਅੱਛਾ
1: ਇਹ ਜੰਗਲੇ ਤਾਂ ਉਹਦੀਆਂ ਪਾਰ ਵਾਰੇ ਟੱਪੀ ਹੁੰਦੀਆਂ
0: ਹਾਂਜੀ
1: ਇਹ ਪੇਠੇ ਸਾਰੇ ਇੱਥੇ ਸੂਰ ਰਹਿੰਦੇ ਇਸ ਤੇ ਪਰਲਾ ਪਾਸੇ ਮਾਂਝੀ ਦਰਿਆ ਪਾਉਂਦਾ
0: ਹਾਂਜੀ
1: ਇਸ ਪਾਸੇ ਬੜੇ ਬੜੇ ਸੂਰ ਸੂਰਾਂ ਦੀ ਬੜੀ ਬੜੀ ਬਿਮਾਰੀ ਹੈ ਸਾਨੂੰ
0: ਅੱਛਾ
1: ਬਹੁਤ
0: ਜੀਆਂ ਤੁਹਾਂ ਇਸ ਆਪਣੀ ਜ਼ਮੀਨ ਦਾ ਜਿਹੜੀਆਂ ਤਾਰ ਬੰਦੀ ਨਹੀਂ ਕੀਤੀ ਕੋਈ ਬਾੜ ਬੰਦੀ ਵਗੈਰਾ ਕੁਛ
1: ਉਹ ਜਨਾਬ ਕਰਦੇ ਤਾਂ ਲੋਕ ਇਕੱਠੇ ਹੁੰਦੇ ਤਾਂ ਨਾ
0: ਹਾਂ
1: ਕੋਈ ਬੋਲਦਾ ਕੋਈ ਚੁਆਨੀ ਵਾਲਾ ਕੋਈ ਠਾਣੀ ਵਾਲਾ
0: ਥੋੜੀ ਇਹ ਬੜੀ ਬੜੀ ਜਿਹੜੀ ਸਮੱਸਿਆ ਦੇਖਾ ਵੀ ਜ਼ਮੀਨਾਂ ਜਿਹੜੀਆਂ ਇਕੱਠੀਆਂ ਨੇ ਨਾ ਚਾਰ ਪਟੀਆਂ ਕੁਛ ਕੀਆਂ ਨੇ ਛੇ ਕੁਛ ਕੀਆਂ ਨੇ ਤਾਂ ਸਾਰੇ ਅਗਰ ਅਗਰ ਇਕੱਠੇ
1: ਸਾਰੇ ਲਗਾਉਣ ਨਾ ਤਾਂ ਉਹ ਸੁਵੀ
0: ਸਾਹਿਬ ਸਸਤਾ ਵੀ ਹੋ ਜਾਣਾ ਕੰਮ
1: ਸਸਤਾ ਵੀ ਹੋ ਜਾਣਾ
0: ਬੁੱਧੀ ਸਿੰਘ ਜੀ ਆਹਾਂ ਦੀ ਜਿਹੜੀ ਨੌਜਵਾਨ ਯੁਵਾ ਪੀੜ੍ਹੀ ਹੈ ਨਾ ਜਿਨ੍ਹਾਂ ਵਾਲ ਦੇਖਾ ਆਪਣੀਆਂ ਖਰੀਆਂ ਖੁੱਲੀਆਂ ਜ਼ਮੀਨਾਂ ਹੈ ਨਾ
1: ਹਾਂਜੀ ਹਾਂਜੀ
0: ਉਸ ਨੌਜਵਾਨ ਯੁਵਾ ਪੀੜ੍ਹੀ ਜਦੋਂ ਹਾਂ ਕਿਆ ਸੁਨੇਹਾ ਦੇਣਾ ਚਾਹਾਂਗੇ ਕਿ ਸਹਿ ਵੀ ਕਿੰਨਾ ਜਿਹੜਾ ਸਹਿ ਆਪਣਾ ਕਾਰੋਬਾਰ ਖੇਤੀ ਜੋ ਕਰੀ ਕੇ ਚਲਾਈ ਸਕਣ
1: ਜਿਹੀਆਂ ਹਾਂ ਕਿੱਤੀ ਖੇਤੀਬਾੜੀ ਤਿਹੀਆਂ ਕਰਨ ਹਾਂ ਤੇ ਇਹ ਸਲਾਹ ਦਿੰਦੇ ਭਾਈ
0: ਹਾਂਜੀ ਆ ਵੀ ਇਹ ਹੈ ਕਿ ਆਪਣੀ ਜ਼ਮੀਨ ਦਾ ਜਿਹੜਾ ਸਹਿ ਖਾਲੀ ਮਤ ਛੱਡਾ ਨਾ
1: ਖਾਲੀ ਮਤ ਛੱਡਾ
0: ਹਾਂਜੀ
1: ਨਾਜ ਗਾ
0: ਹਾਂਜੀ
1: ਕਿਤੇ ਆਉਣ ਵਾਲਾ ਟਾਈਮ ਮੈਂ ਫੱਕੇ ਮਰ ਗਏ
0: ਕੁਲ ਹਾਂਜੀ ਹਾਂ ਕਿ ਮਹਿੰਗਾਈਆਂ ਪਤਾ ਕਰ ਗਈਆਂ
1: ਦਿਨ ਪਰ ਦਿਨ ਵਧਾਈਆਂ
0: ਕਰ ਦੇਖਿਆ ਅਗਰ ਦੂਏ ਬਾਹਾਂ ਅਗਰ ਹਾਂ ਅਗਰ ਇਹਨਾਂ ਜੰਗਲੀ ਜਾਨਵਰਾਂ ਦੇ ਡਰ ਹਾਂ ਡਰ ਜਾਂਗੇ ਤੇ ਇਹਨਾਂ ਤਾਂ ਦੇ ਘਰਾਂ ਵੀ ਆ ਰਹਿਣਾ
1: ਨਾ ਉਹ ਘਰਾਂ ਹੀ ਆਦੇ ਜਨਾਬ ਉਹ ਘਰਾਂ ਹੀ ਆਦੇ ਘਰਾਂ ਹੀ ਆਦੇ
0: ਤਾਂ ਕੁਲ ਮਿਲਾਈ ਕਿ ਇਹ ਹਾਂ ਬੋਲੀ ਸਕਦੇ ਹਨ ਕਿ ਮਿਹਨਤ ਕਰਾਂ ਕਰਨਾ ਮਿਹਨਤ ਦਾ ਫਲ ਜਿਹੜਾ ਸਾ ਹਮੇਸ਼ਾ ਜਿਹੜਾ ਸਾ ਮਿੱਠਾ ਹੁੰਦਾ ਹੈ ਜੀ ਬੁੱਧੀ ਸਿੰਘ ਜੀ ਤੁਹਾਂ ਆਪਣੇ ਅਨੁਭਵ ਖੇਤੀਬਾੜੀ ਦੇ ਅਹਾਂ ਕੰਨੇ ਸਾਂਝੇ ਕੀਤੇ ਆਪਣਾ ਕੀਮਤੀ ਸਮੇਂ ਤੁਹਾਂ ਅਹਾਂ ਜੋ ਦਿੱਤਾ ਤੁਹਾਂ ਦਾ ਬਹੁਤ ਬਹੁਤ ਧੰਨਵਾਦ
2: ਜੀ ਬੜੀ ਛੇੜੇ ਜਾਣਕਾਰੀ ਸੀ ਅਤੇ ਕਨੇ ਦਿਖਾ ਦੇ ਦੀਆਂ ਜਾਣਕਾਰੀਆਂ ਅਤੇ ਹਾਂਜੀ ਜ਼ਰੂਰ ਸਿੱਖਣਾ ਚਾਹੀਦਾ ਕਨੇ ਸਾਂਝੋ ਅਗਰ ਸਾਡੀ ਜਗ੍ਹਾ ਘੱਟ ਹੈ ਤਾਂ ਕਮ ਸੇ ਕਮ ਘਰ 'ਚ ਹੀ ਜਿਹੜਾ ਹੈ ਅਹਾਂ ਆਪਣੇ ਗਮਲਿਆਂ 'ਚ ਵੀ ਦਿਖਾ ਤੁਲਸੀ ਪੁਦੀਨਾ ਦੇ ਦੀਆਂ ਚੀਜ਼ਾਂ ਵੀ ਲਗਾਈ ਸਕਦੇ ਟਮਾਟਰ ਵਗੈਰਾ ਵੀ ਦੇਖਾ ਥੋੜ੍ਹੀ ਮਤੀ ਅਗਰ ਅਹਾਂ ਸ਼ੁਰੂਆਤ ਕਰੀਏ ਤਾਂ ਜਿਹੜਾ ਸੈ ਤਿਸ 'ਤੇ ਵੀ ਅਹਾਂ ਜਿਹੜਾ ਸੈ ਆਪਣਾ ਕਮ ਸੇ ਕਮ ਆਪਣਾ ਸਵਸਥ ਚੀਜ਼ਾਂ ਜਿਹੜੀਆਂ ਸੈ ਖਾਈ ਸਕਦੇ
3: ਬਿਲਕੁਲ ਕਹਿੰਦੇ ਮਸਟਰਾਣੀ ਜੀ ਇੱਕ ਗੱਲ ਹੋਰ ਵੀ ਹੈ ਬਾਈ ਦੇਖਾ ਸਾਡੇ ਕਈ ਐਸੇ ਉੱਨਤ ਕਿਸਾਨ ਆਏ ਹਨ ਨਾ ਕਿਸਾਨ ਭਾਈ ਹਨ ਸਾਡੇ ਕੋਈ ਭੈਣਾਂ ਨੇ ਹੈ ਨਾ ਤਾਂ ਅਗਰ ਤਿਨ੍ਹਾਂ ਦਾ ਅੱਛਾ ਅਨੁਭਵ ਹੈ ਖੇਤੀਬਾੜੀ 'ਚ ਜਾਂ ਪਸ਼ੂ ਪਾਲਣ 'ਚ ਜਾਂ ਕੋਈ ਬਾਗਬਾਨੀ 'ਚ ਤਿਨ੍ਹਾਂ ਅੱਛਾ ਕੰਮ ਕਰਾ ਕਰਦੇ ਨੇ ਤਾਂ ਸਹਿ ਵੀ ਜਿਹੜਾ ਐਸਾ ਸਾਡੇ ਟਿਆਲੇ ਦੇ ਮਾਧਿਅਮ ਕਨੇ ਆਪਣਾ ਜਿਹੜਾ ਅਨੁਭਵ ਐਸਾ ਬਾਕੀ ਕਿਸਾਨਾਂ ਕਨੇ ਸਾਂਝਾ ਕਰੀ ਸਕਦੇ ਹਨ ਤਾਂ ਤਿਨ੍ਹਾਂ ਜਿਹੜਾ ਐਸਾ ਸਾਡੇ ਕੇਂਦਰ 'ਚ ਆਈ ਕਿ ਜਿਹੜਾ ਐਸਾ ਸੰਪਰਕ ਕਰਨਾ ਪਾਉਣਾ ਹੈ ਨਾ ਤਾਂ ਜ਼ਰੂਰ ਜਿਹੜਾ ਐਸਾ ਇੱਕ ਦੂਜੇ ਦੀ ਪ੍ਰੇਰਣਾ ਤਾਂ ਜਿਹੜਾ ਐਸਾ ਅਹਾਂ ਸਾਂਝਾ ਕਰੀ ਸਕਦੇ ਨੇ ਅਨੁਭਵ ਤਾਂ ਇਹ ਤਾਂ ਗੱਲ ਰਹੀ ਭੇਂਟ ਵਰਤ ਦੀ ਕਨੇ ਹੁਣ ਜਿਹੜਾ ਐਸਾ ਅਹਾਂ ਗੱਲ ਮੌਸਮ ਦੀ ਵੀ ਕਰ ਲਈਏ ਤਾਂ ਦੇਖਾ ਅੱਜ ਤਾਂ ਮੌਸਮ ਜਿਹੜਾ ਸਹਿ ਬੜਾ ਮੰਗ ਆ ਰਿਹਾ ਵਿੱਚ ਹੈ ਨਾ ਹਾਲਾਂਕਿ ਕੁਛ ਇੱਕ ਜਿਹੜੇ ਸਹਿ ਉੱਪਰਲੇ ਜਿਹੜਾ ਪਹਾੜੀ ਖੇਤਰ ਥਾ ਤੇ ਤੂੰ ਬੱਦਲ ਵੀ ਛਾਏ ਕਨੇ ਮੈਨੂੰ ਲੱਗਦਾ ਕਿ ਉੱਪਰ ਸ਼ਾਇਦ ਛਿਟਪੁੱਟ ਵਰਖਾ ਵੀ ਹੋਈ ਗਈ ਉਹ ਹੈ
2: ਬਿਲਕੁਲ
3: ਲੇਕਿਨ ਕੁੱਲ ਮਿਲਾਈ ਕੇ ਜਿਹੜਾ ਐਸੇ ਅੱਜ ਮੌਸਮ ਸਾਫ਼ ਰਿਹਾ ਔਰ ਇਸ ਮੌਸਮ 'ਚ ਜਿਹੜਾ ਐਸਾ ਅਗਰ ਹਾਂ ਤਾਪਮਾਨ ਦੀ ਗੱਲ ਕਰੀਏ ਤਾਂ ਜ਼ਿਆਦਾ ਕਨੇ ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਧਰਮਸ਼ਾਲਾ ਦਾ ਜ਼ਿਆਦਾ ਤਾਪਮਾਨ ਅੱਜ ਰਿਹਾ 24 ਡਿਗਰੀ ਕਨੇ ਘੱਟ ਰਿਹਾ 17 ਡਿਗਰੀ ਚੰਬਾ ਦਾ ਜ਼ਿਆਦਾ ਤਾਪਮਾਨ 25 ਡਿਗਰੀ ਘੱਟ ਰਿਹਾ 14 ਡਿਗਰੀ ਸੁੰਦਰ ਨਗਰ ਦਾ ਜ਼ਿਆਦਾ ਤਾਪਮਾਨ ਰਿਹਾ 28 ਡਿਗਰੀ ਘੱਟ ਰਿਹਾ 20 ਡਿਗਰੀ ਕੁੱਲੂ ਦਾ ਜ਼ਿਆਦਾ ਤਾਪਮਾਨ 25 ਡਿਗਰੀ ਘੱਟ ਰਿਹਾ 14 ਡਿਗਰੀ ਉਨਾ ਦਾ ਜ਼ਿਆਦਾ ਤਾਪਮਾਨ 38 ਡਿਗਰੀ ਘੱਟ ਰਿਹਾ 24 ਡਿਗਰੀ ਔਰ ਸ਼ਿਮਲਾ ਦਾ ਜ਼ਿਆਦਾ ਤਾਪਮਾਨ